ਜਿਵੇਂ ਕੱਤਾਂ ਪਰੀਤਾਂ ਨਾਲ ਚਰਖਾ ਚੰਨਣ ਦਾ। ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ ਹੁਣੇ ਤੁਸੀਂ ਸੁਣ ਰਹੇ ਸੀ। ਤੇ ਆਓ ਹੁਣ ਸੁਣਦੇ ਹਾਂ ਅਗਲਾ ਲੋਕ ਗੀਤ ਚੰਦਰ ਕਾਂਤਾ ਕਪੂਰ ਦੀ ਆਵਾਜ਼ ਵਿੱਚ।

ਲੈ ਦੇ ਚਾਂਦੀ ਦੇ ਮਾਇਆ ਬੂੰਦੇ ਮੈਂ ਤੇਰੇ ਘਰ ਤਾਂ ਵਸਣਾ। ਚੰਦਰਕਾਂਤਾ ਕਪੂਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਅਜੀਤ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ।